0: ਫਾਹੇ ਤਿਮਨ ਰਸ ਕਲਾਂਗੇ ਏ ਇਨਸਾਨਾ ਏ ਬਹੀ ਆਦਮ ਗੇ ਫਾਨੁ ਹੱਦਵਾ ਫੁਰਿਹਮ ਕੁਰਵਾ ਤਿਮਨ ਰਸ ਕਲਾਂਗੇ ਰੂਹ ਫੁਲੂੰ ਏ ਇਨਸਾਨਾਯ ਫੁਮ ਲਵਾ ਫਿ ਹਿੰਦੂ ਤਿਯਬੈ ਮੀਹੁੰ ਏ ਨਾਯ ਟਕਾ ਸਜਦ ਤਿਰਵਾ ਹੁਸ਼ਕਮੇ
1: فسجد الملائكة كلهم أجمعون
0: فهي ملائكة

ਮੀਹੂੰ ਹਿੱਦਵੀ ਇਹ ਨਫਸ ਕੁੰਨ ਈ ਆਦਮ ਗਿਫਾਨ ਦਿੰਗ ਇਹ ਨਫਸੂੰ ਇਕਲੇ ਗਿਫਾਨ ਗੇ ਆਂਬਿ ਕੰਬਲੂੰ ਹਵਾ ਗਿਫਾਨ ਹਿੱਦਵੀ ਆਦਿਤਯ ਬੈ ਮੀਹੂੰ ਨੱਟਕ ਨਾਮ ਸੂਫੀ ਗੇ ਅੰਗ ਹਿਮ ਫਿਰ ਹਿੰ ਅਸ਼ਿਤਿ ਉਫਿਦਵੀ ਤਿਯ ਬੈ ਮੀਹੂੰ ਗੇ ਮਾਇੰ ਗੇ ਬਣੁਗ ਥਿੰ ਅੰਦਿਰ ਖਮਿਗ ਗੇ ਤਿਰੇਗ ਇੰ ਉਫਿਦਵ ਮਕ ਫਹ ਅਨਿੰ ਉਫਿਦਵ ਮਕੁੰ ਇਕਲਾਂਗੇ ਤਿਯ ਬੈ ਮੀਹੂੰ ਹੱਦਵਤਿ ਏਈ ਤਿਯ ਬੈ ਮੀਹੂੰ ਗੇ ਵਿਰਿ ਅੱਲਾਹ ਵਿਰਿ ਖਮ ਵਨੀ ਇਕਲਾਂਗੇ ਅਸ਼ਿ ਇਕਲਾਂਗੇ ਫਿਯਵਾ ਇਲਾਹ ਕੁਨੁਵੇ ਫਹ ਤਿਯ ਬੈ ਮੀਹੂੰ ਇਕਲਾਂਗੇ ਅਲੁਕੰ ਕੁਰੁੰ ਫਿਯਵਾ ਇਮਰਿ ਧਨੀ ਖੁੰਫਦੇ ਕੁੰ ਹਿਯੇ।